ਸ੍ਰੀਕਾਲ ਦੋਸਤੋ ਆਕਲੈਂਡ ਕੌਂਸਲ ਦਾ ਟੀਚਾ ਹੈ ਕਿ ਸਾਲ 2040 ਤੱਕ ਲੈਂਡਫਿਲ ਵਿੱਚ ਜਾਣ ਵਾਲਾ ਕੂੜਾ ਜ਼ੀਰੋ ਕੀਤਾ ਜਾਵੇ ਆਓ ਸੁਣਦੇ ਇੱਕ ਹੋਰ ਜ਼ੀਰੋ ਵੇਸਟ ਟਿਪ ਬੈਟਰੀਆਂ ਅਤੇ ਇਲੈਕਟ੍ਰੋਨਿਕ ਸਮਾਨ ਕਦੇ ਵੀ ਆਪਣੇ ਕਰਬ ਸਾਈਡ ਬਿਨ ਵਿੱਚ ਨਾ ਪਾਓ ਪੁਰਾਣੀਆਂ ਬੈਟਰੀਆਂ ਲਈ ਬਨਿੰਗ ਅਤੇ ਕਈ ਮਾਈਕਰੋਟੈਨ ਸਟੋਰ 'ਤੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ ਕਈ ਕਮਿਊਨਿਟੀ ਰੀਸਾਈਕਲਿੰਗ ਸੈਂਟਰ ਸਮੇਂ-ਸਮੇਂ ਤੇ ਮੁਫਤ ਹੀ ਵੇਸਟ ਕਲੈਕਸ਼ਨ ਵੀ ਕਰਦੇ ਹਨ ਇਹਨਾਂ ਅਤੇ ਹੋਰ ਖਤਰਨਾਕ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਉਣ ਲਈ ਆਕਲੈਂਡ ਕੌਂਸਲ ਦੀ

ਵੈਬਸਾਈਟ ਦੇਖੋ ਅਕਤੂਬਰ 2025 ਤੋਂ ਮਾਰਚ 2026 ਤੱਕ 63000 ਟਨ ਕੂੜਾ ਲੈਂਡਫਿਲ ਵਿੱਚ ਜਾਣ ਤੋਂ ਬਚਾਇਆ ਗਿਆ ਹੋਰ ਜਾਣਕਾਰੀ ਲਈ ਵੇਖੋ wastenothing.co.nz

ਜੀ ਬਿਲਕੁਲ ਸੋ ਪੰਮਾ ਡੁੰਮੇਵਾਲ ਦਾ ਇਹ ਗੀਤ ਬਹੁਤ ਮਸ਼ਹੂਰ ਹੋਇਆ ਸੀ ਤੇ ਹੁਣ ਦੁਬਾਰਾ ਟ੍ਰੈਂਡਿੰਗ ਦੇ ਵਿੱਚ ਗੀਤ ਕਾਫੀ ਚੱਲ ਰਿਹਾ ਵਿੱਚ ਕੋਈ ਸ਼ੱਕ ਨਹੀਂ ਭਾਈ ਜਦੋਂ ਹੱਡ ਮਿਹਨਤ ਕਰਕੇ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਕਿੱਥੇ ਆ ਬਿਸਤਰਾ ਆ ਗਏ ਮਹਿਲ ਆ ਕੇ ਕੁੱਲੀ ਆ ਫਿਰ ਨੀਂਦ ਦੋਸਤੋ ਆਉਣੀ ਆਉਣੀ ਆ ਜਿਹੜੇ ਕਹਿੰਦੇ ਨੇ ਗੋਲੀਆਂ ਖਾਂਦੇ ਨਾ ਗੋਲੀਆਂ ਖਾਣੀਆਂ ਪੈਣੀਆਂ ਜੀ ਨੀਂਦ ਨਹੀਂ ਆਉਂਦੀ ਸੋ ਉਹਨਾਂ ਦੇ ਲਈ ਭਾਈ ਇਹ ਗੀਤ ਆ ਫਿਰ ਮਿਹਨਤ ਕਰਨੀ ਪੈਣੀ ਆ ਫਿਰ ਗੋਲੀਆਂ ਖਾਣ ਦੀ ਜਿਹੜੀ ਆ ਉਹ ਨੌਬਤ ਨਹੀਂ ਆਉਣੀ

0: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚਰੋ
2: Next up, Amrik presents current events and community news in Punjabi with a backdrop of Bhangra beats. That's all coming up on Nocturne Punjab, on air and streaming live from 3:15.

0: Put your hands on the head. One and only. Match it up with John.
1: ਤੇਰਾ ਦੋਸਤੋ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਲਈਏ ਜਗਤਾਰ ਕੌਰ ਹੁਣੀ ਲਿਖਦੇ ਆ ਬੜਾ ਵਧੀਆ ਲਿਖਦੇ ਨੇ ਜਦੋਂ ਇੱਥੇ ਦੇ ਜਿਹੜੇ ਨੌਜਵਾਨ ਆ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਹੁਣ ਅਸੀਂ ਇੱਥੋਂ ਛੱਡ ਕੇ ਅਸੀਂ ਆਸਟ੍ਰੇਲੀਆ ਚਲੇ ਜਾਣਾ ਉਸ ਬਾਬਤ ਕਾਫੀ ਵਧੀਆ ਲਿਖਦੇ ਨੇ ਮੈਂ ਸੋਚਿਆ ਤੁਹਾਡੇ ਨਾਲ ਵੀ ਸਾਂਝਾ ਕਰ ਲਾਂਗੇ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਮੁੰਡੇ ਨੇ ਕਿਹਾ ਡੈਡੀ ਮੈਂ ਨਿਊਜ਼ੀਲੈਂਡ ਬਹੁਤ ਮਹਿੰਗਾ ਆ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਹਾਂ ਮੇਰੇ ਸਾਰੇ ਦੋਸਤ ਉੱਥੇ ਚਲੇ ਗਏ ਹਨ ਪਿਓ ਨੇ ਕਿਹਾ ਕਿ ਕਾਕਾ ਦੇਸ਼ ਬਦਲਣ ਦੇ ਨਾਲ ਜ਼ਿੰਦਗੀ ਨਹੀਂ ਬਦਲਦੀ ਹੁਨਰ ਹੋਵੇ ਮਿਹਨਤ ਕਰਨ ਦੀ ਆਦਤ ਹੋਵੇ ਤਾਂ ਫਿਰ ਨਿਊਜ਼ੀਲੈਂਡ ਹੋਵੇ ਭਾਵੇਂ ਆਸਟ੍ਰੇਲੀਆ ਬੰਦਾ ਆਪਣਾ ਰਾਹ ਆਪ ਬਣਾ ਲੈਂਦਾ ਹੈ ਪਰ ਜੇ ਕੰਮ ਹੀ ਨਹੀਂ ਕਰਨਾ ਤਾਂ ਫਿਰ ਕੋਈ ਦੇਸ਼ ਹੋਵੇ ਦੇਸ਼ ਕੋਈ ਵੀ ਹੋਵੇ ਫਿਰ ਉਹ ਬੈਠਿਆਂ ਨੂੰ ਰੋਟੀ ਨਹੀਂ ਦਿੰਦਾ ਮੈਨੂੰ ਅਤੇ ਤੇਰੀ ਮਾਂ ਨੂੰ 60 ਸਾਲ ਦੀ ਉਮਰ ਦੇ ਵਿੱਚ ਆਪਣਾ ਬਣਿਆ ਘਰ ਘੇਰਾ ਅਤੇ ਘਰ ਛੱਡ ਕੇ ਨਵੇਂ ਦੇਸ਼ ਵੱਲ ਪੈਰ ਪੁੱਟਣਾ ਸੌਖਾ ਨਹੀਂ ਹੈ ਜੇ ਤੂੰ ਆਸਟ੍ਰੇਲੀਆ ਜਾਣਾ ਹੈ ਤਾਂ ਦੋਸਤਾਂ ਦੇ ਪਿੱਛੇ ਲੱਗ ਕੇ ਨਹੀਂ ਕਿਸੇ ਹੁਨਰ ਕੰਮ ਦੀ ਯੋਜਨਾ ਅਤੇ ਜ਼ਿੰਮੇਵਾਰੀ ਦੇ ਨਾਲ ਜਾ ਫਿਰ ਸਾਨੂੰ ਵੀ ਤੇਰੇ 'ਤੇ ਫੈਸਲੇ 'ਤੇ ਮਾਣ ਹੋਵੇਗਾ ਪਿਓ ਨੇ ਕੁਝ ਪਲ ਚੁੱਪ ਰਹਿ ਕੇ ਉਸ ਵੱਲ ਵੇਖਿਆ ਅਤੇ ਆਖਿਆ ਅੱਛਾ ਤੂੰ ਜਾ ਫਿਰ ਸੈੱਟ ਹੋ ਜਾ ਫਿਰ ਅਸੀਂ ਦੇਖਾਂਗੇ ਇਹ ਗੱਲ ਸੁਣ ਕੇ ਮੁੰਡਾ ਚੁੱਪ ਹੋ ਗਿਆ ਪਹਿਲੀ ਵਾਰ ਉਸਨੂੰ ਮਹਿਸੂਸ ਹੋਇਆ ਕਿ ਉਹ ਪਿਓ ਉਸਨੂੰ ਰੋਕ ਨਹੀਂ ਰਿਹਾ ਸਗੋਂ ਉਸਦੇ ਫੈਸਲੇ ਦੀ ਜ਼ਿੰਮੇਵਾਰੀ ਉਸਦੇ ਆਪਣੇ ਮੋਢਿਆਂ 'ਤੇ ਰੱਖ ਰਿਹਾ ਹੈ ਜਗਤਾਰ ਕੌਰ ਬਿਲਕੁਲ ਜੀ ਬਹੁਤ ਸੋਹਣਾ ਲਿਖਿਆ ਬਹੁਤ ਵਧੀਆ ਇਸੇ ਤਰ੍ਹਾਂ ਹੀ ਹੁੰਦੀ ਹੈ ਕਿ ਤੁਸੀਂ ਜਾਣਾ ਆ ਕਿਤੇ ਵੀ ਚਲੇ ਜਾਓ ਪਰ ਕੋਈ ਵੀ ਦੇਸ਼ ਚਾਹੇ ਉਹ ਇੰਡੀਆ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਆ ਕਨੇਡਾ ਅਮੈਰੀਕਾ ਆ ਕੋਈ ਵੀ ਦੇਸ਼ ਤੁਹਾਨੂੰ ਬੈਠਿਆਂ ਨੂੰ ਰੋਟੀ ਨਹੀਂ ਦੇਵੇਗਾ ਤੁਸੀਂ ਆਪਣੇ ਹੁਨਰ 'ਤੇ ਕਿਤੇ ਵੀ ਕਿਸੇ ਵੀ ਕੰਟਰੀ ਜਾ ਸਕਦੇ ਹੋ ਪਰ ਇਹ ਹੈ ਕਿ ਇਹ ਫੈਸਲਾ ਤੁਹਾਡਾ ਨਿੱਜੀ ਹੈ ਫਿਰ ਤੁਸੀਂ ਜੇ ਜਾਣਾ ਹੈ ਤਾਂ ਫਿਰ ਉੱਥੇ ਤੁਸੀਂ ਬਣ ਕੇ ਕੁਛ ਨਿਕਲੋ ਜੇ ਕਹੋ ਵੀ ਮੇਰਾ ਦੋਸਤ ਚਲ ਗਿਆ ਉਸਨੇ ਉਹ ਕਰ ਲਿਆ ਮੇਰਾ ਦੋਸਤ ਉਹ ਇੱਥੇ ਚਲ ਗਿਆ ਉਸਨੇ ਉਹ ਕਰ ਲਿਆ ਉਸ ਗੱਲ ਪਿੱਛੇ ਨਾ ਲੱਗੋ ਤੁਹਾਡਾ ਕਿਹੜਾ ਹੁਨਰ ਆ ਤੁਹਾਡੀ ਕਿਹੜੀ ਜੌਬ ਆ ਤਾਂ ਉਹ ਤੁਸੀਂ ਕਰਦੇ ਹੋ ਤਾਂ ਫਿਰ ਲੱਗਦਾ ਹੈ ਕਿ ਵੀ ਤੁਸੀਂ ਆਪਣੇ ਉਸ ਚੀਜ਼ ਨੂੰ ਪਗਾ ਰਹੇ ਹੋ ਜਿਹੜੀ ਤੁਸੀਂ ਸੋਚੀ ਹੈ ਕਿ ਭਾਈ ਮੈਂ ਉਸ ਦੇਸ਼ ਜਾਣਾ ਚਾਹੁੰਦਾ ਹਾਂ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਭ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਤਰ੍ਹਾਂ ਦੇ ਕੋਈ ਸੁਝਾਅ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ ਅਤੇ ਇੰਨੇ ਸਿਆਣੇ ਤਾਂ ਆਪਾਂ ਨਹੀਂ ਹੈ ਲੇਕਿਨ ਇਹ ਆ ਕਿ ਕੋਸ਼ਿਸ਼ ਕਰੀਦੀ ਹੈ ਕਿ ਕੋਈ ਜਿਹੜੀ ਗੱਲਬਾਤ ਆ ਜਿੱਥੋਂ ਕੋਈ ਚੰਗੀ ਚੀਜ਼ ਮਿਲਦੀ ਆ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਅਸੀਂ ਇਹ ਕਰਦੇ ਰਹਿੰਦੇ ਹਾਂ ਬਾਕੀ ਗੀਤ ਸੰਗੀਤ ਜਿਹੜਾ ਆ ਉਹ ਪੇਸ਼ ਕਰੀਦਾ ਇੱਕ ਹੋਰ ਜਿਹੜੀ ਗੀਤ ਦੀ ਫਰਮਾਇਸ਼ ਹੈ ਉਹ ਮਿੱਤਰਾਂ ਤੱਕ ਮੈਂ ਪਹੁੰਚਾ ਦਿਆਂ ਪਹਿਲਾਂ ਫਿਰ ਭਾਈ ਫਿਰ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਅਤੇ ਤੁਸੀਂ ਫਰਮਾਇਸ਼ਾਂ ਹਜੇ ਵੀ ਕਰ ਸਕਦੇ ਹੋ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਅਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਲਓ ਫਿਰ ਇਸ ਗੀਤ ਵੱਲ ਵੱਧਦੇ ਹਾਂ ਫਿਰ ਕਰਦੇ ਹਾਂ ਗੱਲ

ਬਹੁਤ ਬਹੁਤ ਸ਼ੁਕਰੀਆ ਜੀ ਸਾਡਾ ਮਿੱਤਰੋ ਬਹੁਤ ਮਿਹਰਬਾਨੀ ਹੈ ਕਿ ਤੁਸੀਂ ਜੁੜ ਜਾਂਦੇ ਹੋ ਅੱਜ ਦਾ ਪੰਜਾਬ ਪ੍ਰੋਗਰਾਮ ਦੇ ਨਾਲ ਕੋ ਸਾਡੇ ਭੈਣ ਜੀ ਨੀ ਕਿਰਨ ਜੀ ਹਨ ਪੁੱਛ ਰਹੇ ਸਨ ਕਿ ਭਾਈ ਜਲੇਬੀਆਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ ਜਿਹੜੇ ਇੰਡੀਅਨ ਫਰੇਮ ਤੇ ਬਿਲਕੁਲ ਨਿਕਲਦੀਆਂ ਨੇ ਜੀ ਤੁਸੀਂ ਉੱਥੇ 266-9927 ਉਹਨਾਂ ਦਾ ਫੋਨ ਨੰਬਰ ਹੈ ਤੁਸੀਂ ਉੱਥੇ ਰਾਬਤਾ ਕਰ ਸਕਦੇ ਹੋ ਜ਼ਰੂਰ ਨਿਕਲਦੀਆਂ ਜੀ ਐਵਰੀ ਡੇ ਹਰ ਰੋਜ਼ ਹੀ ਜਲੇਬੀਆਂ ਜਿਹੜੀਆਂ ਨੇ ਬਣਦੀਆਂ ਨੇ ਤੁਸੀਂ ਸਪੈਸ਼ਲ ਕੋਈ ਬਣਾਉਣੀਆਂ ਚਾਹੁੰਦੇ ਹੋ ਤਾਂ ਵੀ ਤੁਸੀਂ ਉਹਨਾਂ ਦੇ ਨਾਲ ਰਾਬਤਾ ਜਿਹੜਾ ਕਰ ਸਕਦੇ ਹੋ 266-9927 ਉਹਨਾਂ ਦਾ ਫੋਨ ਨੰਬਰ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੇ ਲਓ ਫਿਰ ਇੱਕ ਆਹ ਜਿਹੜਾ ਗੀਤ ਹੈ ਨਾ ਇਹ ਮੈਂ ਟਿਕਟੋਕ ਤੇ

ਕਈ ਜਗ੍ਹਾ ਤੇ ਮੈਂ ਵੀ ਸੁਣਿਆ ਕਈ ਟਿਕਟੋਕ ਬਣਾਉਂਦੇ ਨੇ ਇਹਦੀਆਂ ਗੀਤ ਦੀਆਂ ਪਰ ਮੈਂ ਉਦਾਂ ਆਮ ਗੀਤ ਨਹੀਂ ਸੁਣਿਆ ਮਿੱਤਰ ਕਾਫੀ ਫਰਮਾਇਸ਼ ਕਰ ਰਹੇ ਕਹਿੰਦੇ ਭਾਈ ਇਹ ਗੀਤ ਚਲਾ ਦਿਓ ਪਤਾ ਨਹੀਂ ਇਹ ਕਿਹੜੇ ਮਾਲ ਦੀ ਗੱਲ ਕਰ ਰਿਹਾ ਬਾਬਾ ਮਾਲ ਤੇਜ ਆ ਕੁਛ ਇਸ ਤਰ੍ਹਾਂ ਦਾ ਗੀਤ ਆ ਚਲੋ ਖੈਰ ਮੈਂ ਵੀ ਤੁਹਾਡੇ ਨਾਲ ਸੁਣ ਲੈਂਦਾ ਪਰ ਮੈਂ ਜਦੋਂ ਤੱਕ ਗੀਤ ਕੋਈ ਸੁਣਿਆ ਨਾ ਹੋਵੇ ਨਾ ਮੈਂ ਘੱਟ ਹੀ ਚਲਾਉਂਦਾ ਹੁੰਦਾ ਕਿ ਉਹ ਗੀਤ ਜਿਹੜੇ ਨੇ ਜਿਹੜੇ ਸਾਡੇ ਭੈਣ ਭਰਾ ਜਾਂ ਸਾਡੇ ਬਜ਼ੁਰਗ ਜਾਂ ਕੋਈ ਸੁਣਦੇ ਨੇ ਬੱਚੇ ਸੁਣਦੇ ਨੇ ਮੈਂ ਉਸ ਤਰ੍ਹਾਂ ਦੇ ਗੀਤ ਤਕਰੀਬਨ ਜ਼ਿਆਦਾ ਪਸੰਦ ਕਰਦਾ ਹਾਂ ਚਲਾਉਣੇ ਪਰ ਇਹ ਚਲੋ ਤੁਸੀਂ ਫਰਮਾਇਸ਼ ਕਰ ਰਹੇ ਮੈਂ ਤੁਹਾਡੇ ਨਾਲ ਹੀ ਇਹਨੂੰ ਵੀ ਸੁਣ ਲੈਣਾ ਕਿ ਕਿਸ ਤਰ੍ਹਾਂ ਦਾ ਗੀਤ ਪਰ ਮੈਂ ਉਹ ਟਿਕਟੋਕ ਵਗੈਰਾ 'ਤੇ ਜ਼ਰੂਰ ਸੁਣਿਆ ਸੀ ਕੋਈ ਜਿਹੜੇ ਨੌਜਵਾਨ ਆ ਰੀਲਾਂ ਰੂਲਾਂ ਜ਼ਰੂਰ ਬਣਾਉਂਦੇ ਨੇ ਉੱਤੇ ਮਾਲ ਤੇਜ ਹੈ ਬਾਬਾ ਜੀ ਮਾਲ ਚਲੋ ਸੁਣ ਲੈਂਦੇ ਆ ਲਓ ਫਿਰ ਆ ਲਓ

0: हेलो आवाज आ रही है बापू जी। हेलो
1: आ रही है आवाज पता तेरी। ओए शुक्र है यार ओ तेरी आवाज तो सुनी।
0: ओ बापू जी तुहानू बस पता ही है इत्थे
2: कम्मा करां दा
1: होर पुत किवें
0: है। हां जी हां जी ਵਧੀਆ ਬਾਪੂ ਜੀ।
2: ਮੈਂ ਤਾਂ ਫੋਨ ਕਰਿਆ ਸੀ ਉਹ
0: ਟਰੈਕਟਰ ਵਾਸਤੇ ਪੈਸੇ ਭੇਜੇ
2: ਸੀ ਉਹ ਪਹੁੰਚ ਗਏ।
1: ਉਹ ਪੈਸੇ ਤਾਂ ਮਿਲ ਗਏ ਪੁੱਤ ਪਰ ਤੂੰ ਕਦੋਂ ਮਿਲਣਾ। ਉਹ ਸਾਡੀਆਂ ਤਾਂ ਅੱਖਾਂ ਤਲਸੀਆਂ ਪੁੱਤ ਤੈਨੂੰ ਦੇਖਣ ਦੀ। ਤੇਰੇ ਚਾਚੇ ਕਹਿੰਦਾ ਰੋਜ਼ ਹੀ ਪੁੱਛਦੇ ਤੇਰੇ ਬਾਰੇ ਵੀ ਕਦੋਂ ਆਉਣਾ ਸਾਬਰ ਨੇ। ਤੇਰੀ ਮਾਂ ਪਤਾ ਤੈਨੂੰ ਕਿੰਨਾ ਯਾਦ ਕਰਤੀ।
0: ਮੈਂ ਮੈਂ ਮਾਰਦਾ ਕਿਹੜਾ ਜੀ।
2: ਮੈਂ ਕਰਦਾ ਤੁਹਾਨੂੰ ਇੱਕ ਮਿੰਟ ਜੀ ਕਰਦਾ।

ਬਿਲਕੁਲ ਜੀ, ਏਅਰਪੋਰਟ ਦੀ ਕਹਾਣੀ ਹੈ। ਤੇਰਾ ਉੱਡਦਾ ਨਹੀਂ ਚੰਦਰਾ ਜਹਾਜ਼, ਇਸ ਤਰ੍ਹਾਂ ਦੇ ਏਅਰਪੋਰਟ ਦੇ ਉੱਤੇ ਜਹਾਜ਼ਾਂ ਦੇ ਕਾਫੀ ਗੀਤ ਆਏ ਨੇ। ਸੋ ਇਹ ਇੱਕ ਜਿਹੜਾ ਨਵਾਂ ਗੀਤ ਆ, ਰੰਗੜੇ ਸਰਦਾਰ ਜਿਹੜੇ ਨੇ ਉਹਨਾਂ ਵੱਲੋਂ ਇਹ ਗੀਤ ਪੇਸ਼ ਕੀਤਾ, ਉਹਦੀ ਫਰਮਾਇਸ਼ ਮਿੱਤਰ ਕਰ ਰਹੇ ਸਨ, ਅਤੇ ਧੰਨਵਾਦ ਹੈ ਤੁਹਾਡਾ ਸਭ ਦਾ, ਬਹੁਤ ਮਿਹਰਬਾਨੀ, ਸ਼ੁਕਰੀਆ। ਅਤੇ ਲਓ ਫਿਰ ਚੱਲਦੇ ਚੱਲਦੇ ਹੁਣ ਇੱਕ ਗੀਤ ਤੁਹਾਡੀ ਸੇਵਾ 'ਚ ਮੈਂ ਛੱਡ ਕੇ ਚਲਾ ਜਾਣਾ ਆ, ਅਤੇ ਤੁਸੀਂ ਸਾਥ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਕਰਦੇ ਹਾਂ। ਨੱਚਦਾ ਪੰਜਾਬ ਪ੍ਰੋਗਰਾਮ ਦੀ ਤਰਫੋਂ, ਅਤੇ ਮੌਸਮ ਦੀ ਗੱਲ ਮੈਂ ਥੋੜ੍ਹੀ ਕਰਦੇ ਹਾਂ, ਤਾਂ ਮੌਸਮ ਠੀਕ ਠਾਕ ਹੈ, ਕੱਲ੍ਹ ਨੂੰ ਵੀ ਬਦਲਬਾਜ਼ੀ ਬਣੀ ਰਹਿਣੀ ਹੈ, ਅਤੇ ਵੀਰਵਾਰ ਅਤੇ ਸ਼ੁੱਕਰਵਾਰ ਬੂੰਦਾਬਾਂਦੀ ਕਹਿੰਦੇ ਹੁੰਦੀ ਰਹਿਣੀ ਹੈ। ਮੌਸਮ ਜਿਹੜਾ ਤਾਪਮਾਨ ਆ ਉਹ 16 ਅਤੇ 17 ਡਿਗਰੀ ਦੇ ਵਿੱਚ ਰਹਿਣਾ, ਘੱਟ ਤੋਂ ਘੱਟ 11-12 ਦੇ ਵਿੱਚ ਰਹਿਣਾ ਹੈ। ਸ਼ਨਿਚਰਵਾਰ ਐਤਵਾਰ ਫਿਰ ਗਾਹਾਂ ਅੱਗੇ ਦਿਨ ਠੀਕ ਠਾਕ ਲੱਗ ਰਹੇ ਨੇ, ਅਤੇ ਸ਼ੁੱਕਰਵਾਰ ਵੀਰਵਾਰ ਅਤੇ ਸ਼ੁੱਕਰਵਾਰ ਬੂੰਦਾਬਾਂਦੀ ਜਿਹੜੀ ਆ ਉਹ ਦੋਸਤੋ ਹੁੰਦੀ ਰਹਿਣੀ ਹੈ, ਇਹ ਹੁਣ ਮੌਸਮ ਵਿਭਾਗ ਜਿਹੜਾ ਉਹ ਕਹਿ ਰਿਹਾ। ਖੈਰ ਚਲੋ, ਚੱਲਦੇ ਚੱਲਦੇ ਮੈਂ ਗੀਤ ਤੁਹਾਡੀ ਸੇਵਾ ਛੱਡ ਕੇ ਜਾ ਰਿਹਾ, ਅਤੇ ਆਪਣਾ ਦੋਸਤੋ ਖਿਆਲ ਰੱਖਣਾ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਰਹਾਂਗੇ ਗਾਏ ਵਗਾਏ, ਜਿੱਥੇ ਵੀ ਮੇਲੇ ਹੋਣਗੇ, ਕੋਈ ਸ਼ੋਅ ਹੋਣਗੇ, ਕੋਈ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਆਪਣਾ ਖਿਆਲ ਰੱਖਣਾ, ਲਓ ਜੀ ਫਿਰ ਚੱਲਦੇ ਚੱਲਦੇ ਬਿੰਦ ਰੱਖੀ ਨੂੰ ਸੁਣਦੇ ਹਾਂ, ਮਿਹਰਬਾਨੀ।

0: ਦਾ ਦੰਦ ਪੁੱਟਿਆ ਗਿਆ ਗਾਡੀ ਚਿੱਟੀ
1: ਸਤਿ ਸ੍ਰੀ ਅਕਾਲ ਦੋਸਤੋ ਆਕਲੈਂਡ ਕੌਂਸਲ ਦਾ ਟੀਚਾ ਹੈ ਕਿ 2040 ਤੱਕ ਲੈਂਡਫਿਲ ਵਿੱਚ ਜਾਣ ਵਾਲਾ ਕੂੜਾ ਜ਼ੀਰੋ ਕੀਤਾ ਜਾਵੇ ਇਹ ਹੈ ਪਲੈਨਟ ਐਫਐਮ ਤੇ ਇੱਕ ਹੋਰ ਜ਼ੀਰੋ ਵੇਸਟ ਟਿਪ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਇੱਕ ਵਾਰ ਸੋਚੋ ਦੇਖੋ ਕਿ ਉਸ ਦੀ ਕੋਈ ਵਧੀਆ ਸੈਕਿੰਡ ਹੈਂਡ ਚੋਣ ਉਪਲਬਧ ਹੈ ਖਰੀਦਦਾਰੀ ਤੇ ਜਾਣ ਤੋਂ ਪਹਿਲਾਂ ਖਾਣੇ ਦੀ ਯੋਜਨਾ ਬਣਾਓ ਅਤੇ ਆਪਣੀ ਸੂਚੀ ਦੇ ਮੁਤਾਬਕ ਹੀ ਖਰੀਦੋ ਯਾਦ ਰੱਖੋ ਇੱਕ ਰਮ ਪਹਿਲਾਂ ਬਚੋ ਫਿਰ ਘਟਾਓ ਫਿਰ ਮੁਰੰਮਤ ਕਰੋ ਫਿਰ ਦੁਬਾਰਾ ਵਰਤੋ ਅਤੇ ਸਭ ਤੋਂ ਅੰਤ ਵਿੱਚ ਰੀਸਾਈਕਲਿੰਗ ਕਰੋ ਹਰ ਛੋਟਾ ਕਦਮ ਸਾਡੇ ਵਾਤਾਵਰਨ ਲਈ ਵੱਡਾ ਫਰਕ ਪਾ ਸਕਦਾ ਅਕਤੂਬਰ 2025 ਤੋਂ ਮਾਰਚ 2026 ਤੱਕ 63,000 ਟਨ ਕੂੜਾ ਲੈਂਡਫਿਲ ਵਿੱਚ ਜਾਣ ਤੋਂ ਬਚਾਇਆ ਗਿਆ ਹੋਰ ਜਾਣਕਾਰੀ ਲਈ ਵੇਖੋ wastenothing.co